ਬਣਿਆ ਹੈ। ਇਸ ਕਿਲ੍ਹੇ ਦੀ ਉਚਾਈ 4500 ਫੀਟ ਹੈ। ਕਹਿੰਦੇ ਮੰਦਰ 'ਚ ਪੁੱਜਣ ਤਾਈਂ ਤਕਰੀਬਨ 1000 ਪੈੜੀਆਂ ਚੜ੍ਹਨਾ ਪਾਉਂਦੀਆਂ ਹਨ। ਸਾਲ 2025 'ਚ ਬਰਸਾਤੀ ਹੋਈ ਬਰਖਾ ਅਤੇ ਤਬਾਹੀ 'ਚ ਰਸਤਾ ਜਿਹਾ ਰੁੜੀ ਗਿਆ। ਕਹਿੰਦੇ ਪ੍ਰਸ਼ਾਸਨ ਨੇ ਰਸਤਾ ਤਾਂ ਬਣਾ ਦਿੱਤਾ, ਕਹਿੰਦੇ ਜੇ ਹੈ ਸਹੀ ਤਰੀਕੇ ਨਾਲ ਅਲੀ ਜੀ ਤੋਂ ਸੀੜੀਆਂ ਜੇ ਹੈ ਉਹ ਉਬੜ ਖਾਬੜ ਹੋਈ ਕਰੀ ਜਾਣਾ ਪਾਉਂਦਾ ਹੈ। ਕਹਿੰਦੇ ਇਹ ਇੱਕ ਮੰਨਿਆ ਕਹਿੰਦੇ ਮਸ਼ਹੂਰ ਮੰਦਰ ਹੈ। ਕਹਿੰਦੇ ਇਹ ਮੰਦਰ ਬਾਬਾ ਕਮਲਾਈ ਜਿਹੜੇ ਗੁਰੂ ਗੋਰਖਨਾਥ ਦੇ ਸ਼ਿਸ਼ੇ 'ਤੇ ਦਾ ਹੈ। ਦੇਖਾ ਜੀ, ਸੁਣਨੇ 'ਚ ਹੁੰਦਾ ਹੈ ਕਿ ਇੱਕ ਵਾਰੀ ਬਾਬਾ ਕਮਲਾਈਆ ਕਹਿੰਦੇ ਬਾਬਾ ਬਾਲਕ ਨਾਥ ਜੀ ਜੰਮੂ ਅਤੇ ਨਗਰ ਪ੍ਰਦੇਸ਼ 'ਤੇ ਚਲੀ ਕਰੀ ਅਸਾਂ ਦੇ ਪ੍ਰਦੇਸ਼ 'ਚ ਪੁੱਜੇ। ਕਹਿੰਦੇ ਚਲਦੇ ਚਲਦੇ ਬਾਬਾ ਬਾਲਕ ਨਾਥ ਜੀ ਜ਼ਿਲ੍ਹਾ ਹਮੀਰਪੁਰ ਦੇ ਦਿਓ ਸਿਰ 'ਚ ਰੁਕੀ ਗਏ। ਕਹਿੰਦੇ ਉੱਥੋਂ ਨਾ ਡੇਰਾ ਜਮਾਈ ਲਿਆ। ਕਹਿੰਦੇ ਬਾਬਾ ਕਮਲਾਈਆ ਜੀ ਇਹਨੇ ਪਾਲਪੁਰ ਹੁੰਦੇ ਹੋਏ ਇਸ ਰਗਾੜ ਦੇ ਇਲਾਕੇ 'ਚ ਪੁੱਜੀ ਗਏ ਮੜੀ। ਉਹਨਾਂ ਕਮਲਾਗੜ੍ਹ ਦੀਆਂ ਪਹਾੜੀਆਂ ਪਰ ਇੱਕ ਰੁੱਖੀ ਹੇਠ ਬੈਠੀ ਕਰੀ ਤਪੱਸਿਆ ਸ਼ੁਰੂ ਕੀਤੀ। ਕਹਿੰਦੇ ਉੱਥੋਂ ਦੇ ਲੋਕਾਂ ਨੇ ਗੱਲਬਾਤ ਕਰਨੇ 'ਤੇ ਪਤਾ ਲੱਗਿਆ ਕਿ ਬਾਬਾ ਕਮਲਾਈਆ ਕਹਿੰਦੇ ਬਾਬਾ ਬਾਲਕ ਨਾਥ ਦੋਵੇਂ ਬਾਈ ਥੇ। ਸੁਣਨੇ 'ਚ ਹੁੰਦਾ ਹੈ ਕਿ ਬਾਬਾ ਕਮਲਾਈਆ ਸੋਗੀ ਲੱਗਦੇ ਗ੍ਰਾਂ 'ਤੇ ਇੱਕ ਹੀ ਸਿਆਣੀਆਂ ਦੇ ਘਰੇ ਵੀ ਅਤੇ ਦੁੱਧ ਲੈਣਾ ਗਏ ਤਾਂ ਸਿਆਣੀਆਂ ਘਰੇ ਨਹੀਂ ਮਿਲੀ ਤਾਂ ਸਿਆਣੀਆਂ ਦੇ ਘਰੇ ਦੇਰੀ 'ਤੇ ਆਉਣੇ ਦਾ ਕਾਰਨ ਪੁੱਛਿਆ ਬਾਬੇ। ਪਰ ਸਿਆਣੀਆਂ ਜੋ ਗੁੱਸਾ ਆਇਆ ਕਹਿੰਦੇ ਖੂਬ ਖਰੀ ਖੋਟੀ ਸੁਣਾਈ ਬਾਬਾ ਬਗੈਰ ਦੁੱਧ 'ਤੇ ਹੀ ਲਈ ਕਰੀ ਹੈ ਬਿਨਾਂ ਉਸ 'ਤੇ ਚਲੀ ਗਏ। ਸਿਆਣੀਆਂ ਜੋ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਤਿੰਨੇ ਬਾਬੇ ਜੋ ਤੋਪਿਆ ਪਰ ਸੈਨੀ ਮਿਲੇ। ਦੇਖਾ ਜੀ, ਇੱਕ ਵਾਰੀ ਬੇਡਾਂ ਬੱਕਰੀਆਂ ਚਰਾਉਣ ਵਾਲਾ ਕਮਲਾ ਦੀਆਂ ਉੱਚੀਆਂ ਚੋਟੀਆਂ ਪਰ ਆਪਣੀਆਂ ਬੇਡਾਂ ਬੱਕਰੀਆਂ ਚਰਾਦਾ ਥਾ ਤਾਂ ਤਿੰਨੇ ਦੇਖਿਆ ਕਿ ਇੱਕ ਬੱਕਰੀ ਰੁੱਖੇ ਦੇ ਹੇਠ ਖੜੋਈ ਕਰੀ ਦੁੱਧ ਦੀ ਧਾਰਾ ਛੱਡਾ ਦੀ ਹੈ। ਇਸ ਹੈਰਾਨੀਆਂ ਭਰੀਆਂ ਗੱਲਾਂ ਜੋ ਦੇਖੀ ਕਰੀ ਸੈ ਉੱਤੋਂ ਨੇੜੇ ਗਿਆ। ਕਹਿੰਦੇ ਦੇਖਿਆ ਕਿ ਪਿੰਡੀ ਬੱਕਰੀਆਂ ਦੇ ਦੁੱਧ ਦੇ ਹੇਠ ਨੋਈ ਹੈ। ਸੈ ਜਾਣਦਾ ਸੀ ਕਿ ਬਾਬਾ ਕਮਲਾਈਆ ਇੱਥੋਂ ਤਪੱਸਿਆ ਕਰਦੇ ਥੇ ਤਾਂ ਉਸ ਵਿਸ਼ਵਾਸ ਨਹੀਂ ਹੋਇਆ ਕਿ ਬਾਬਾ ਜੀ ਇੱਥੋਂ ਸਮਾਧੀ ਲਈ ਕਰੀ ਦੇਵ ਰੂਪ 'ਚ ਪ੍ਰਗਟ ਹੋਏ ਹਨ। ਗਡੇਰੀਆ ਉਸ ਦਿਹਾੜੇ 'ਤੇ ਰੋਜ਼ ਹੀ ਸੈ ਸੈ ਇੱਥੋਂ ਬਾਬਾ ਕਮਲਾਈਆ ਦੀ ਪੂਜਾ ਕਰਨ ਲੱਗਾ। ਬੋਲਦੇ ਹਨ ਕਿ ਬਾਬਾ ਦੀ ਕਿਰਪਾ 'ਤੇ ਉਸ ਦੀ ਬੇਡ ਬੱਕਰੀਆਂ ਵਧਣ ਲੱਗੀਆਂ। ਕਹਿੰਦੇ ਇਹ ਗੱਲ ਦੂਰਾਂ ਦੂਰਾਂ ਤੱਕ ਫੈਲੀ ਗਈ। ਦੂਰਾਂ ਦੂਰਾਂ 'ਤੇ ਲੋਕ ਆਉਣਾ ਲੱਗੇ। ਕਹਿੰਦੇ ਉਹਨਾਂ ਦੀਆਂ ਮੰਨਤਾਂ ਪੂਰਾ ਜਿਹਾ ਹੋਣ ਲੱਗੀਆਂ। ਉੱਥੋਂ ਸ਼ਰਧਾਲੂਆਂ ਕਹਿੰਦੇ ਭਗਤਾਂ ਦੇ ਰੁਕੇ ਹੇਠ ਇੱਕ ਚਬੂਤਰਾ ਬਣਾਈ ਕਰੀ ਬਾਬੇ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ। ਕਹਿੰਦੇ ਹੁਣ ਇੱਥੋਂ ਇੱਕ ਬੜਾ ਮੰਡਲ ਜਿਹਾ ਬਣਾਈ ਦਿੱਤਾ ਹੈ। ਕਹਿੰਦੇ ਮੂਰਤੀਆਂ ਰੱਖੀ ਕਰੀ ਪੂਜਾ ਪਾਠ ਹੁੰਦੀ ਹੈ। ਇੱਥੋਂ ਜੇਠ ਮਹੀਨੇ ਦੇ ਪਹਿਲੇ ਤੁਆਰੇ ਜੋ ਮੇਲਾ ਲੱਗਦਾ ਹੈ। ਕਹਿੰਦੇ ਮੰਦਰ ਦੇ ਅੰਦਰ ਇੱਕ ਬਾਬੇ ਦੀ ਵੱਡੀ ਮੂਰਤੀ ਹੈ। ਇੱਕ ਇਸ 'ਤੇ ਛੋਟੀਆਂ ਛੋਟੀਆਂ ਮੂਰਤੀਆਂ ਮੰਦਰ 'ਚ ਸਥਾਪਿਤ ਕੀਤੀਆਂ ਹਨ। ਕਹਿੰਦੇ ਬਾਬੇ ਸੋਗੀ ਇਸ ਇੱਕ ਜਿਹਾ ਤਰਸੂਲ ਜੋੜੀ ਰੱਖੀ ਹੋਈ ਹੈ। ਤਰਸੂਲੇ ਉੱਪਰ ਬਾਬੇ ਦਾ ਛੱਤਰ ਹੈ। ਕਹਿੰਦੇ ਮੰਦਰ ਜਿਹਾ ਫੁੱਲਾਂ ਦੀਆਂ ਮਾਲਾ ਨੇ ਸਜਾਇਆ ਹੈ। ਮਿੰਜੋ ਵੀ ਇਸ ਮੰਦਰ 'ਚ ਇੱਕ ਦੋ ਵਾਰੀ ਜਾਣ ਦਾ ਮੌਕਾ ਮਿਲਾ। ਕਹਿੰਦੇ ਮਿੰਜੋ ਜਾਈ ਕਰੀ ਬੜਾ ਛੈਣ ਲੱਗਿਆ ਉੱਥੋਂ। ਕਹਿੰਦੇ ਬੜੀ ਦੂਰੋਂ ਦੂਰੋਂ ਦੇ ਭਗਤ ਉੱਥੋਂ ਉਹਦੇ 'ਤੇ ਪੂਜਾ ਪਾਠ ਕਰਾ ਦੇ। ਕਹਿੰਦੇ ਮੰਦਰੇ ਬਾਹਰ ਲੋਕ ਚਬੂਤਰੇ 'ਚ ਧੂਪ ਦਿਖਾ ਦਿੱਤੇ। ਕਹਿੰਦੇ ਬਾਹਰ ਇੱਕ ਹਨੂੰਮਾਨ ਦੀ ਮੂਰਤੀ ਵੀ ਹੈ, ਇੱਕ ਮਾਤਾ ਦਾ ਮੰਦਰ ਹੈ। ਕਹਿੰਦੇ ਮੰਦਰੇ ਹਟੀ ਕਰੀ ਆਉਂਦੇ ਵਕਤ ਅਤੇ ਮੰਦਰੇ ਹੇਠ ਖੁੱਲ੍ਹੀਆਂ ਥਾਂ ਪਰ ਭੰਡਾਰਾ ਵੀ ਲੱਗਦਾ ਹੈ। 100 ਪੈੜੀਆਂ ਚੜ੍ਹੀ ਕਰੀ ਜਿਹੜਾ ਹੁੰਦਾ ਹੈ ਬਾਬੇ ਦਾ ਦਰਸ਼ਨ ਕਰਦਾ ਹੈ। ਕਹਿੰਦੇ ਉੱਥੋਂ ਜੇ ਹੈ ਭਗਤੀ ਭਾਵ ਨੇ ਪੂਜਾ ਆਰਾਧਨਾ ਕਰਦਾ ਹੈ ਤਾਂ ਉਸ ਬਾਅਦ ਉੱਥੋਂ ਅਟੀ ਦੀ ਵੇਲਾ ਜੇ ਹੈ ਭੰਡਾਰਾ ਉਸ ਤਾਂ ਹੀ ਹੁੰਦਾ ਹੈ। ਸ਼ਰਧਾਲੂ ਭੰਡਾਰਾ ਖਾਂਦੇ ਹਨ। ਆਪਣੀ ਸ਼ਰਧਾ ਨੇ ਸੈਦਾਨ ਪੇਟੀ ਜਿਹੜੀ ਰੱਖੀ ਉੱਥੋਂ ਦਾਨ ਪੁੰਨੇ ਵੀ ਕਰਦੇ ਹਨ। ਕਹਿੰਦੇ ਉੱਥੋਂ ਸੋਗੀ ਇੱਕ ਰੰਗ ਬਿਰੰਗੀ ਸਿਆਹੀਆ ਨੇ ਜੇ ਹੈ ਲਿਖਿਆ ਇਤਿਹਾਸ ਵੀ ਜੇ ਹੈ ਕਿ ਕਮਲਾਈਆ ਕਿਲ੍ਹਾ ਜੇ ਕਾਲੂ ਬਣਿਆ ਥਾ ਕਿਆ ਥਾ। ਕਹਿੰਦੇ ਇਸਦਾ ਇਤਿਹਾਸ ਕਿਆ ਥਾ। ਦੇਖਾ ਜੀ, ਇੱਥੋਂ ਦੇ ਅੱਖੇ ਵੱਖੇ ਗਣਾ ਬਣ ਹੈ ਜਿੱਥੋਂ ਭਾਂਤੀ ਭਾਂਤੀ ਦੇ ਰੁੱਖ ਬੂਟ ਹਨ। ਇੱਥੋਂ ਦੇ ਲੋਕ ਜੇ ਹਨ ਕਿਆ ਕਰਦੇ ਹਨ ਜਿਵੇਂ ਬਾਬਾ ਦੇ ਹੁੰਦੇ ਹਨ ਤਾਂ ਜਲ ਨੂਹੀਆਂ ਕਣਕਾਂ ਹੁੰਦੀਆਂ ਹਨ ਤਾਂ ਨਾਜੇ ਦਾ ਹੋਰਾ ਲਈ ਕਰੀ ਬਾਬੇ ਜੋ ਚੜਾਉਂਦੇ ਹਨ। ਕਹਿੰਦੇ ਮੰਨਤ ਮੰਗਦੇ ਹਨ, ਪੂਜਾ ਪਾਠ ਕਰਦੇ ਹਨ। ਕਹਿੰਦੇ ਉਸ ਉਹਨਾਂ ਦਾ ਮਨ ਭਗਤੀਮਈ ਹੋ ਜਾਂਦਾ ਹੈ।

ਵਿਵਸਥਾ 'ਚ ਆਪਣੀ ਪੁਰਾਣੀ ਸ਼ਿਲਪਕਲਾ ਤਾਈਂ ਜੇ ਹੈ ਬੇਸ਼ਕੀਮਤੀ ਹਨ। ਅਮੇਰੀਕਾ ਕਨੇ ਯੂਰੋਪ 'ਚ ਪਹਿਲੇ ਕੁਟੀਰ ਉਦਯੋਗ ਹਲਕੇ ਵੀ ਨਿਰਮਾਣ ਕਰਤੇ ਕਨੇ ਜਿਹੜੇ ਕੱਪੜੇ ਬਣਾਉਣੇ ਪਰਿਧਾਨ ਯਾਨੀ ਬੇਸ਼ਹੂਸਾ ਸਿਲਾਈ ਜੁੱਤੇ ਬਣਾਉਣੇ ਕੁਰਕਰੇ ਚਿਪਸ ਅਚਾਰ ਚਟਨੀ ਕਨੇ ਛੋਟੇ ਧਾਤੂ ਮਸ਼ੀਨਾਂ ਦੇ ਹਿੱਸੇ ਸਮੇਤ ਕੰਮਾਂ 'ਚ ਲੱਗੇ ਥੇ। ਜੇਕਰ ਜੀ ਇਹ ਕੁਟੀਰ ਉਦਯੋਗ ਕਈ ਮਾਮਲੇ 'ਚ ਅਨੁਬੰਧ ਪ੍ਰਦਾਤਾ ਦੁਆਰਾ ਆਪੂਰਤੀ ਕੀਤੇ ਗਏ ਕੱਚੇ ਮਾਲ ਦਾ ਪ੍ਰਯੋਗ ਕਰਕੇ ਤਿਆਰ ਮਾਲ ਜੋ ਬਣਾਉਂਦੇ ਸੀ। ਕੁਟੀਰ ਉਦਯੋਗ ਵਿਕਾਸਸ਼ੀਲ ਦੇਸ਼ਾਂ ਦੀ ਅਰਥ ਵਿਵਸਥਾ 'ਚ ਖਾਸ ਭੂਮਿਕਾ ਨਿਭਾਉਂਦੇ ਹਨ। ਕਹਿੰਦੇ ਇਸ ਵਿੱਚ ਕੰਮ ਧੰਦਾ ਸ਼ੁਰੂ ਕਰਨ ਤਾਈਂ ਬੜਾ ਘੱਟ ਪੈਸਾ ਲਗਾਉਣ ਦੀ ਜ਼ਰੂਰਤ ਹੁੰਦੀ ਹੈ। ਘੱਟ ਲਾਗਤ 'ਚ ਹੋਰਨਾਂ ਦੇ ਮੁਕਾਬਲੇ ਪਰ ਕੀਮਤ 'ਚ ਸ਼ਾਮ ਗੈਨ ਚੀਜ਼ਾਂ ਜੋ ਬਣਾਉਣਾ ਸੰਭਵ ਬਣਾਉਂਦੀ ਹੈ, ਕਹਿੰਦੇ ਸੌਖਾ ਬਣਾਉਂਦੀ ਹੈ, ਜਿਸੇ ਇੱਕ ਛੋਟੇ ਕਾਰੋਬਾਰ 'ਚੋਂ ਕਾਫ਼ੀ ਮੁਨਾਫਾ ਕਮਾਉਣ 'ਚ ਮਦਦ ਮਿਲਦੀ ਹੈ। ਕੁਛ ਉਡੀ ਜੇ ਹਨ ਕੁਟੀਰ ਉਦਯੋਗ ਸਮੇਂ ਕਨੇ ਵੱਧਦੇ ਹਨ, ਕਨੇ ਉੱਥੋਂ ਦੇ ਲੋਕਾਂ 'ਚੋਂ ਰੁਜ਼ਗਾਰ ਦਿੰਦੇ ਹਨ। ਉਹਨਾਂ ਦੀਆਂ ਚੀਜ਼ਾਂ ਯਾਨੀ ਉਤਪਾਦ ਪੁਰਾਣੇ ਔਜ਼ਾਰਾਂ ਕਨੇ ਮਸ਼ੀਨਰੀ ਦਾ ਪ੍ਰਯੋਗ ਕਰਕੇ ਹੱਥੇ ਨਾਲ ਬਣੇ ਹੁੰਦੇ ਹਨ। ਇਸ ਤਾਈਂ ਉਹਨਾਂ ਦੀ ਉਤਪਾਦਕਤਾ ਬੜੇ ਪੈਮਾਨੇ ਪਰ ਵਿਨਿਰਮਾਣ ਦੇ ਜੇ ਉਹਨਾਂ ਚੀਜ਼ਾਂ ਦੀ ਬੜੀ ਮਾਤਰਾ 'ਤੇ ਇੱਕ ਹੀ ਦੂਜੇ ਦੇ ਮੁਕਾਬਲਿਆਂ ਦੀ ਉਮੀਦਾਂ 'ਚ ਨਹੀਂ ਹੁੰਦੀ ਹੈ। ਕੁਟੀਰ ਉਦਯੋਗ ਰਾਹੀਂ ਦੇ ਇਲਾਕਿਆਂ 'ਚ ਪੂਰਕ ਆਏ ਦਾ ਇੱਕ ਖਾਸ ਸਰੋਤ ਜੇ ਹੁੰਦੇ ਹਨ, ਲੋਕਾਂ ਜੋ ਖਰੀ ਉਮੀਦ ਨੇ ਜੇ ਦਿੰਦੇ ਹਨ। ਦੇਖਾ ਜੀ ਦਿਵਾਲੀਆਂ ਦਾ ਤਿਉਹਾਰ ਹੁੰਦਾ ਹੈ ਤਾਂ ਦੀਏ ਬਣਾਉਂਦੇ ਹਨ, ਮੋਮਬੱਤੀਆਂ ਬਣਾਉਂਦੇ ਹਨ, ਕਨੇ ਹੋਰ ਵੀ ਸਮੇਂ ਸਮੇਂ ਪਰ ਕਈ ਤਿਉਹਾਰ ਹੁੰਦੇ ਹਨ। ਹੋਲੀ ਹੁੰਦੀ ਹੈ ਤਾਂ ਰੰਗ ਬਣਾਉਂਦੇ ਹਨ, ਰੰਗਾਂ ਦਾ ਰੰਗ ਬਿਰੰਗੇ ਰੰਗ ਬਣਾਏ ਕਰੀ ਜੋ ਉਹਨਾਂ ਜੋ ਬਾਜ਼ਾਰ 'ਚ ਵੇਚਦੇ ਹਨ। ਇਹ ਸਾਰੇ ਕੁਟੀਰ ਉਦਯੋਗ 'ਚ ਹੁੰਦੇ ਹਨ, ਕਹਿੰਦਾ ਲੋਕ ਇਹਨਾਂ 'ਚ ਬਣਾਈ ਕਰੀ ਬਾਜ਼ਾਰ 'ਚ ਵੇਚਦੇ ਹਨ। ਇੱਕ ਗ੍ਰਾਂ 'ਚ ਕੁਟੀਰ ਉਦਯੋਗ ਸਮੇਂ ਦੇ ਮੁਤਾਬਕ ਵਧੀ ਸਕਦਾ ਹੈ, ਇਸਦਾ ਕਾਰਨ ਉੱਥੋਂ ਦੇ ਬਾਜ਼ਾਰਾਂ 'ਚ ਵੇਚਣ ਤਾਈਂ ਰੱਖਿਆ ਜਾਂਦੇ ਹਨ। ਜੇਕਰ ਜੀ ਕੁਟੀਰ ਉਦਯੋਗ ਤਾਹੀਂ ਭੁਲੀ ਸਕਦਾ ਹੈ ਜੇਕਰ ਉਹਨਾਂ 'ਚੋਂ ਚਲਾਉਣ ਵਾਲੀ ਇੱਕ ਹੀ ਟਬਰੇ ਦੇ ਮੁਨਾਫੇ ਤਾਈਂ ਕੰਮ ਕਰਦੇ ਹਨ। ਮਤਲਬ ਗਲਾਣ ਦਾ ਇਹ ਹੈ ਕਿ ਇਸ ਸਕੀਮਾਂ ਨੇ ਜਾਂ ਇਸ ਜਿਹੜਾ ਕੰਮ ਧੰਦਾ ਜਿਹੜਾ ਮੈਂ ਤੁਹਾਨੂੰ ਦੱਸਿਆ ਦਾ ਇਸ ਨੇ ਜੇ ਹੈ ਪੂਰਾ ਟੱਬਰ ਜੁੜਿਆ ਹੋਇਆ ਉਸ ਕੁਟੀਰ ਉਦਯੋਗ ਨੇ। ਇੱਕ ਮਾਣਵੇਂ ਦਾਰਾ ਮੁੱਲਵਾਨ ਕੌਸ਼ਲ ਦੇ ਸੋਗੀ ਘੱਟੇ ਦੇ ਘੱਟ ਸ਼ੁਰੂਆਤੀ ਲਾਗਤ 'ਤੇ ਸੋਗੀ ਕੁਟੀਰ ਉਦਯੋਗ ਦਾ ਸਿਜਨ ਕੀਤਾ ਜਾ ਸਕਦਾ ਹੈ। ਕੁਟੀਰ ਉਦਯੋਗ ਜੋ ਸ਼ੁਰੂ ਕਰਨ 'ਤੇ ਵਕਤ ਬੁਨਿਆਦੀ ਢਾਂਚੇ ਦੀ ਜ਼ਰੂਰਤ ਹੁੰਦੀ ਹੈ, ਕਹਿੰਦੇ ਵਿਵਸਾਇ ਸੰਚਾਲਕ ਜੋ ਔਡਰ ਲੈਣੇ ਕਿਤਨੀ ਮੰਗ ਹੈ, ਮੰਗ ਜੇ ਉਸਦੀ ਪੂਰਤੀ ਕਰਨ ਵਾਲੀ ਹੈ ਕਿ ਨਹੀਂ, ਆਹਾਂ ਕਰ ਸਕਦੇ ਹਾਂ ਕਿ ਨਹੀਂ, ਕਿ ਕਿਤਨੀ ਦੇਰ 'ਚ ਹੈ ਜਾਂ ਕਿਤਨੇ ਸਮੇਂ 'ਚ ਉਸ ਪੂਰਾ ਕਰੀ ਕਰੀ ਤਿਆਰ ਮਾਲ ਜੋ ਵੇਚੀ ਸਕਦੇ ਹਨ, ਇਹ ਸਭ ਪਤਾ ਹੋਣਾ ਚਾਹੀਦਾ। ਜੇਕਰ ਅੱਜ ਕੱਲ੍ਹ ਦੇ ਸਮੇਂ 'ਚ ਮੋਬਾਈਲ ਫੋਨ ਹਨ, ਆਧੁਨਿਕ ਤਕਨੀਕ ਹੋਣੇ 'ਤੇ ਸਾਰੇ ਕੰਮ ਧੰਦੇ ਸੌਖੇ ਹੋ ਗਏ ਹਨ। ਗ੍ਰਾਂ 'ਚ ਅੰਬ ਹੁੰਦੇ, ਡਿਊ ਹੁੰਦੇ, ਹਰੜ ਹੁੰਦੀ, ਵਿਹੜਾ ਹੁੰਦਾ, ਆਂਬਲੇ ਲੱਸਿਆੜਿਆਂ ਦੀ ਖਚਕਰ ਟਾਈਮ ਲੱਗਿਆ ਹੈ, ਕਨੇ ਕਟਲ ਹੁੰਦਾ ਹੈ, ਇਹਨਾਂ ਸਭਨਾਂ 'ਤੇ ਕਈ ਉਤਪਾਦ ਬਣਦੇ ਹਨ। ਅਚਾਰ ਹੋਇਆ, ਚਟਨੀ ਹੋਈ, ਇਹ ਸਭ ਬਣਾਈ ਕਰੀ ਆਪਣਾ ਜੇ ਹੈ ਕੰਮ ਧੰਦਾ ਸ਼ੁਰੂ ਕਰ ਸਕਦੇ ਹਨ। ਆਪਣਾ ਕੁਟੀਰ ਉਦਯੋਗ ਸ਼ੁਰੂ ਕਰਨ 'ਤੇ ਆਪੂ ਜੋ ਹੀ ਫਾਇਦਾ ਮਿਲਦਾ ਹੈ, ਕਨੇ ਪੈਸਿਆਂ ਦੀ ਕਮਾਈ ਕਰੀ ਕਰੀ ਆਪਣੀ ਆਰਥਿਕੀ ਮਜ਼ਬੂਤ ਜੇ ਹੈ ਬਣਾਈ ਸਕਦੇ ਹਨ। ਜਿਹੜਾ ਵੀ ਕੰਮ ਧੰਦਾ ਸ਼ੁਰੂ ਕਰਨਾ ਹੈ ਉਸਦੇ ਬਾਰੇ 'ਚ ਪੂਰੀ ਜਾਣਕਾਰੀ ਹੋਣਾ ਚਾਹੀਦੀ, ਪੂਰਾ ਪਤਾ ਹੋਣਾ ਚਾਹੀਦਾ, ਥੋੜ੍ਹਾ ਮਤਾ ਅਨੁਭਵ ਵੀ ਹੋਣਾ ਚਾਹੀਦਾ, ਕਨੇ ਉਸ ਕੰਮੇ 'ਚ ਮਟੀਰੀਅਲ ਯਾਨੀ ਕਿ ਸਮੱਗਰੀ ਜਿਸ ਗਲਾਉਂਦੇ ਹਨ ਕੁਸ 'ਤੇ ਆਉਣੀ ਹੈ, ਕਿਵੇਂ ਆਉਣੀ ਹੈ, ਕਹਿੰਦੇ ਉਸ ਪਰ ਕਿਤਨਾ ਪੈਸਾ ਲੱਗਣਾ ਪੂਰਾ ਪਤਾ ਜੇ ਹੈ ਹੋਣਾ ਚਾਹੀਦਾ। ਉਤਪਾਦ ਜੋ ਚੁਣਦੇ ਵੇਲੇ ਬਾਜ਼ਾਰ ਦਾ ਗਿਆਨ ਹੋਣਾ ਚਾਹੀਦਾ ਕਿ ਪਹਿਲੇ ਅਤੇ ਕਿਤਨੇ ਕਹਿੰਦੇ ਕੁਸ ਪ੍ਰਕਾਰ ਦੇ ਮੁਕਾਬਲੇ ਚੀਜ਼ਾਂ ਦੇ ਬਾਜ਼ਾਰ 'ਚ ਮੌਜੂਦ ਹਨ ਜਿਸ ਸਾਹਮਣਾ ਝੱਟ ਵਿਕੀ ਜਾਏ। ਐਸੇ ਖਾਸ ਯਾਨੀ ਵਿਸ਼ਿਸ਼ਟ ਬਾਜ਼ਾਰ ਜਿਹੜੇ ਵੱਡੇ ਉਤਪਾਦਨ ਜੋ ਨਹੀਂ ਖਰੀਦਦੇ ਹਨ ਕੁਟੀਰ ਉਦਯੋਗਾਂ ਤਾਈਂ ਇੱਕ ਖਰਾ ਉਦਾਹਰਣ ਦੇ ਸਕਦਾ ਹੈ। ਗ੍ਰਾਂ 'ਚ ਬੈਂਜ ਹੁੰਦੇ ਹਨ, ਹੋਰ ਕਈ ਕਿਸਮਾਂ ਦੀਆਂ ਲੱਕੜੀ ਮੌਜੂਦ ਹੁੰਦੀ ਹੈ, ਉਹਨਾਂ 'ਤੇ ਛੋਟੇ ਮੋਟੇ ਕਈ ਉਤਪਾਦ ਜਿਵੇਂ ਕਿ ਟੋਕਰੀਆਂ ਹੋਈਆਂ, ਕੁਰਸੀਆਂ ਹੋਈਆਂ, ਮੇਜ਼ ਹੋਏ ਬਣਾਈ ਸਕਦੇ ਹਨ। ਫਸਲਾਂ ਬਾਈ ਕਰੀ ਚੌਲ, ਆਟਾ, ਸਬਜ਼ੀਆਂ ਕਨੇ ਫਲਾਂ ਦਾ ਰਸ ਜੂਸ ਬਣਾਈ ਕਰੀ ਵੇਚੀ ਸਕਦੇ ਹਨ, ਤਾਂ ਹੀ ਤਾਂ ਅਸਾਂ ਦੀ ਜੇ ਆਰਥਿਕ ਮਜ਼ਬੂਤ ਹੋ ਸਕਦੀ ਹੈ।